ਬਖਸ਼ੀ ਪੈਦਾ ਸਾਨੀ ਪਦੇ ਜਹਾਨ ਸਤਾ ਸਾਰ ਦੀ ਤਜਲੀ ਕਵੀ ਸਰਵਰਾ ਅਵਲ ਵਰਫੂਬ ਮੈਂ ਵਲਾਰ ਦੀ ਵਸੰਤ ਹੈ ਰਾਸਤਾ ਜ਼ਲੀਹਾ ਬਾਦ ਯੂਸਫ ਰੇਸ਼ਤਨਾਵਾ ਕੈਲ ਦਿਲ ਵੀ ਇਦਾਸ ਬਿਨਾ ਜਬਿਨ ਰੁਹਾਨਸਤਾ ਜਿਹਾਂ ਟੂਲ ਲਖੁਬਰੀਆਂ ਨੂੰ ਮਤ ਹਿਵਾਈ ਅਵਸਰੋਂ ਨੇ ਜ਼ੁਬਾਨ ਦੀ ਵਰਖੀ ਜੀ ਅਸ਼ਕਾਂਸਤਾ ਨੁਜ਼ਸੀ ਰਾਜਾ ਦੇ ਉਮੀਦਵਾਰ ਦਾ ਸ਼ਫਾਤ ਯਮਾ ਇੰਤਜ਼ਾਰ ਕੀ ਬਵਲਾ।